ਸਤਿਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ

ਕਿਸ ਕੋ ਰੋਈ ਆਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਣ ਨਾ ਆਵੇ ਆ ਪਾਰਸ ਪਰਮ ਧਿਆਨੀ ਸਾਧ ਸਾਚੇ ਭਾਵੇ ਆਨੰਦ ਅਨੰਦਿਨ ਹਰਕ ਸਾਚਾ ਦੁੱਖ ਕਿਲ ਵਿਖ ਪਰ ਹਰੇ।

ਮਾਂਜੇ ਸੱਚ ਸੋਈ ਧਨਾਸਰੀ ਮਹੱਲਾ ਪਹਿਲਾ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਉ, ਸੱਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ। ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ, ਪ੍ਰਵਾਣਾ ਆਇਆ ਹੁਕਮ ਪਠਾਇਆ, ਫਿਰ ਨ ਸਕੇ ਕੋਈ, ਆਪੇ ਕਰ ਵੇਖੇ ਸਿਰ ਸਿਰ ਲੇਖੇ।

ਤੂੰ ਸੱਚਾ ਸਿਰਜਣਹਾਰ ਅਲਖ ਸੁਰੰਦਿਆ ਜੀਓ, ਇੱਕ ਸਾਹਿਬ ਦੋਏ ਰਾਹ ਬਾਤ ਵਧੰਦਿਆ ਜੀਓ, ਦੋ ਰਾਹ ਚਲਾ ਦੋਏ ਰਾਹ ਚਲਾਏ, ਹੁਕਮ ਸੁਭਾਏ ਜਨਮ ਮੂਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾ ਦੀ ਸਿਰ ਭਾਰਾ, ਹੁਕਮੀ ਆਇਆ ਹੁਕਮ ਨਾ ਬੁਝੇ, ਹੁਕਮ ਸਵਾਰਨ ਹਾਰਾ, ਨਾਨਕ ਸਾਹਿਬ

ਆਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣ ਪਾਰਸ ਪਰਸਿਆ ਪਾਰਸ ਹੋਏ ਜਾਂ ਤੀਰੈ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹੇ ਦਰ ਸਾਚੇ।

ਦੁਰਯੋਧਨ ਸੇ ਭਾਈ ਬਾਰੇ ਯੋਧਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ ਸਰਬ ਸੋਹਣੇ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਪਏ ਉਧਰ ਬਾਂਧੇ ਹਾਥੀ ਖਿਨ ਮੈਂ ਭਈ ਬੁਰਾਈ।

ਪੈਜ ਰਾਖੂ ਰਾਜਾ ਰਾਮ ਮੇਰੀ ਨਾਮ ਤਿਰੁ ਆਰਤੀ ਮਜਨੂ ਮੁਰਾਰੇ ਅਰਕੇ ਨਾਮ ਬਿਨ ਝੂਠੇ ਸਗਲ ਪਾ ਸਾਰੇ ਰਾਹ ਨਾਮ ਤਿਰੁ ਵਾਸਨੋ ਨਾਮ ਤਿਰੁ ਉਰਸਾ ਨਾਮ ਤੇਰਾ ਕੇਸਰੋ ਲੇ ਛੁਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੇ ਤੁਝੇ ਕੋ ਚਾਰੇ

ਨੀ ਚਬਰ ਟੁਲਾਰੇ ਦਸ ਅਠਾਏ ਅੱਠ ਸੱਠੇ ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤਿਰੁਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ।

ਕਰਮ ਰੀਰਾ ਸੰਕਰਾ ਮਸਤਕ ਬਸਤਾ ਸੁਰ ਸਰੀ ਸੁਨਾਨ ਰੇ ਕੁਲ ਜਨ ਮਦੇ ਮਿਲੋ ਸਾਰੰਗ ਪਾਨ ਰੇ ਕਰਮ ਕਰ ਕਲੰਕਮ ਉਠੀ ਸਰੀ ਵਿਸਵਾਸ ਕਾ ਦੀਪਕ ਸੁਆਮੀ ਤਾਂ ਚੇਰੇ ਸਵਾਰਥੀ ਪੰਖੀ ਰਾਏ ਗਰੜ ਤਾਂ ਚੇ ਬਾਦ ਵਾਹ ਕਰਮ ਕਰ

ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ। ਨਾਨਕ ਸਰਨ ਦੁਆਰੇ ਜਤ ਸ੍ਰੀ ਮਹਲਾ ਪੰਜਵਾ। ਆਏ ਅਨਕ ਜਨਮ ਭਰਮ ਸਰਣੀ ਉਦਰ ਦੇਹ ਅੰਧਕੂਪ ਤੇ ਲਾਵੋ।

श्लोक दस प्यासे दस प्यासे

ਦਸਵੀਂ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ਰੈ ਪੇਖਨ ਸੁਨ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ

0: ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਤ ਮਾਏ ਸਮਾਏ
0: ਸਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਸਭ ਕੋ ਸਿਮਰੇ ਸੇ ਧਨਵੰਤੇ
1: ਸਭ ਕੋ ਸਿਮਰੇ ਸੇ ਪਤਵੰਤੇ
0: ਸਭ ਕੋ ਸਿਮਰੇ ਸੇ ਜਨ ਪ੍ਰਵਾਨ
1: ਸਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਸਭ ਕੋ ਸਿਮਰੇ ਸੇ

0: ਸਭ ਕੋ ਸਿਮਰੇ ਸੇ ਪਰੇ ਉਪਕਾਰੀ
1: ਸਿਮਰੇ ਤਿੰਨ ਸਦ ਬਲਹਾਰੀ
0: ਸਭ ਕੋ ਸਿਮਰੇ ਸੇ ਮੁਖ ਸੁਭਾਵੇ
1: ਰੱਬ ਕੋ ਸਿਮਰੇ ਤਿੰਨ ਸੁਖ ਬਿਹਾਵੇ
0: ਸਭ ਕੋ ਸਿਮਰੇ ਤਿੰਨ ਆਤਮ ਜੀਤਾ
1: ਰੱਬ ਕੋ ਸਿਮਰੇ ਤਿੰਨ ਨਿਰਮਲ ਰੀਤਾ।

0: ਹਰ ਸਿਮਰਨ ਪੈ ਸਦ ਜਤੀ ਦਾਤੇ
1: ਹਰ ਸਿਮਰਨ ਨੀ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਤਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਆਕਾਰ।